ਸਰਕਾਰ ਨੂੰ ਇਸਤਕੀ ਕੋਈ ਵਾ ਮਸਜਿਦ ਦੇ ਉੱਤੇ ਸਵਾ ਵਾਸ ਗਈ ਹੈ ਅਸਿਰਾ ਦੇ ਹੱਥ ਸਮਾਂ ਵੀ ਪੱਤਰ ਪੜੇ ਸੁਣਾਈ ਅੰਤਿਮ ਭਗਵਾਨ ਮੈਂ ਗੌਰ ਕਰੇ ਪਾਣੀ ਮਾਦਾ ਰੱਬ ਕੋ ਸਾਮਨ ਜੋ ਵੀ ਤੋਂਗੇ ਔਰ ਕੋ ਦੇਸ ਕੋ ਸਹਾਇਤਾ ਲਈ ਉਹ ਪਰਮਾਨ ਸਰਕਾਰ ਦੇ ਹੱਥ ਨਾਲ ਸਭ ਨੂੰ ਦੀ ਸਰਕਾਰ ਇਸ ਤਰ੍ਹਾਂ ਇੱਕ ਕਰੇ ਸਾਰੇ ਤਰ੍ਹਾਂ ਦੇ ਸੰਭਾਵੇ ਤੱਕ ਲੈ ਪਰਮਾਨ ਦੇ ਲਈ